ਤਾਈ ਚੱਲਦੇ ਪਿਆ ਸੋਹਣੀਏ ਤਾਈ ਚੱਲਦੇ ਪਿਆ ਇੱਦਾਂ ਨਹੀਂ ਚੱਲਦੇ ਪਿਆ ਸੋਹਣੀਏ ਤਾਈ ਚੱਲਦੇ ਪਿਆ।

ਰਸ ਨਾ ਆਇਆ ਤੈਨੂੰ ਨੀ ਜੋ ਦਿਲ ਦਾ ਮਹਿਲ ਬਣਾਇਆ ਸੀ ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਿਲ ਚ ਬੂਟਾ ਲਾਇਆ ਸੀ ਨੀ ਜਿਵੇਂ ਸਾਨੂੰ ਛੱਡ ਗਈਆਂ ਨੀ ਤੂੰ